ਬਾ ਗਦਫਦ ਕਿਲਾ ਤਕ ਗਿਥਰੇਗਾ ਤਿਬੈ ਮੀ ਹੁਣ ਤਿਬ ਖਮਗਾ ਵਿਯਸ ਤਿਬੈ ਮੀ ਹੁਣ ਤਿਬ ਕੁੰਮ ਤਨ ਕੁੰ ਮਰੋ ਤਿਬੈ ਮੀ ਹੁਣ ਅਥਲਾ ਨਿਤੇ ਏਵਰਿਨ ਨੰ ਹੇਉ ਗੁਤ ਮਿਦਵਰ ਵਿਜਨਮ ਮੀ ਅਲੋਹਗ ਹਜ਼ਰਤ ਐ ਕਮਕੇ ਏਵਰਿਨ ਬੁਣਿਤੇ ਅਧਿ ਏਵਰਿਨ ਨ ਦਿਰ ਗੁਤ ਮਿਦਵਰ ਵਿਜਨਮ ਮੀ ਕਲੇਗ ਫਾਨੁਗ ਫਰਾ ਪੁਲੁ ਐ ਕਮਕੇ ਏਵਰਿਨ ਬੁਣਿਤੇ ਕਲੇਗ ਫਾਨ ਵਿਦਾਲ ਵਾਸ਼ ਕੁੰਮ ਕਮਕੀ ਵਸ ਅਲੋਹਗ ਹਜ਼ਰਤ ਅਨ ਕਮਕੇ ਫਾਹੇ ਮਿਬੈ ਮੀ ਹੁਨ ਇਵ ਸਵਾਹ ਕੇ ਵਿਸ਼ਨੇ ਗੈਨ ਵ ਇਤਬੀ ਕੀ ਵਿਫਾ ਬਾਵੇ